0: ਚਾਰ ਕੋਟੜੀ ਵਿੱਚ ਕੋਟੜੀ
1: Now one Mount Eagle Drive, 310. Truck 411. On channel 4 Bravo, box 411 91, Mississippi. 5901. Mount Eagle Drive, 310.